0: ਸਦੀਆਂ ਮਾਏ ਲਾਏ ਲਗਨ ਦਾ ਵਾਕਿਆ ਮਾਏ ਇਹ ਸਮਾਜਿਕ ਤੱਤਾਂ ਨਾਲ ਸ਼ਾਮਿਲ ਹੋਣ ਰੇਠਾ ਪੜੀ ਹੈ। ਆਮਾਏ ਰਾਜਸਥਾਨ ਰੀ ਦੋ ਘਟਨਾਵਾਂ ਸ਼ਾਮਿਲ ਹੈ। ਪਾਲੀਰਾ ਅਮਰਪੁਰਾ ਟੇਸਨ ਕਨੇ ਵੀ ਇੱਕ ਘਟਨਾ ਮਾਏ ਇੱਕ ਅਣਜਾਣ ਜਣਾ ਰਹਿ ਇੱਕ ਡਿੱਬਾ ਮਾਏ ਕਪੜੋ ਬਾਲ ਬਾਰੀ ਕੋਸ਼ਿਸ਼ ਕਰਨ ਰੇਠਾ ਪੜੀ ਹੈ ਜਿਨ ਕਾਰਨ ਵਾ ਡਿੱਬਾ ਮਾਏ ਲਾਏ ਲਾਗ ਗਈ ਹੀ। ਕੋਟਾ ਮਾਏ ਰਾਜਧਾਨੀ ਐਕਸਪ੍ਰੈਸ ਮਾਏ ਲਾਗੀ ਲਾਈ ਰੇਲ ਰਾ ਗੁਸਲਖਾਨਾ ਸਰੂਪ ਹੋਣ ਰੀ ਸ਼ੰਕਾ ਹੈ। ਰੇਲਵੇ ਮੁਸਾਫਿਰਾਂ ਨੇ ਸਾਵਚੇਤ ਰਹਿਤਾ ਥਕਾ ਸ਼ੰਕਾ ਲਾਇਕ ਹਰਕਤ ਰੀ ਜਾਣਕਾਰੀ ਰੇਲਵੇ ਰਾ ਹੈਲਪਲਾਈਨ ਨੰਬਰ 139 ਮਾਥੇ ਸੰਪਰਕ ਕਰਨ ਦੀ ਰਾਏ ਦਿੱਤੀ ਹੈ। ਮੁੱਖ ਮੰਤਰੀ ਬਜਨ ਲਾਲ ਸ਼ਰਮਾ ਗ੍ਰਾਮ ਵਿਕਾਸ ਚੌਪਾਲ ਦਾ ਤਹਿਤ ਅੱਜ ਬਾਂਸਵਾੜਾ ਰਾ ਚੁੜਾਦਾ ਗਾਂਵ ਆਏ ਰਾਤਰੀ ਚੌਪਾਲ ਲਗਾਰ ਗਾਂਵ ਵਾਲਾ ਸਾਗੇ ਬਾਤਚੀਤ ਕਰ ਰਿਹਾ ਹੈ। ਮਾਰੋ ਕਾਲ ਸਮਾਰਹਿ ਗਾਂਵ ਰੋ ਪੈਦਲ ਦੌਰੋ ਕਰ ਲੋਕਾਂ ਨੂੰ ਬਾਤਚੀਤ ਕਰਨ ਰੋ ਕਾਰਜਕ੍ਰਮ ਹੈ। ਧਿਆਨਯੋਗ ਹੈ ਕਿ ਗ੍ਰਾਮ ਵਿਕਾਸ ਚੌਪਾਲ ਦੇ ਜ਼ਰੀਏ ਮੁੱਖ ਮੰਤਰੀ ਗਾਂਵ ਵਾਲਾ ਸਾਗੇ ਸਿੱਧੀ ਬਾਤਚੀਤ ਕਰ ਸਰਕਾਰ ਕਾਨੂੰ ਜਨਤਾ ਦਾ ਭਲਾ ਸਾਰੂ ਚਲਾਈ ਜਾ ਰਹੀ ਯੋਜਨਾਵਾਂ ਰੋ ਫਾਇਦੋ ਮਿਲਣ ਦੇ ਬਾਰੇ ਮਾਏ ਜਾਣਕਾਰੀ ਹਾਸਿਲ ਕਰ ਰਿਹਾ ਹੈ। ਮਾਰੋ ਕਾਲ ਡੂੰਗਰਪੁਰ ਜ਼ਿਲ੍ਹਾ ਰਾ 84 ਹਲਕਾ ਰਾ ਧੰਗੋਲਾ ਗਾਂਵ ਮਾਏ ਗ੍ਰਾਮ ਵਿਕਾਸ ਚੌਪਾਲ ਲਗਾਵਣ ਰੋ ਕਾਰਜਕ੍ਰਮ ਹੈ। ਪੈਟ੍ਰੋਲੀਅਮ ਕੰਪਨੀਆਂ ਰਾ ਮੁਜਬ ਪ੍ਰਦੇਸ਼ ਮਾਏ ਪੈਟ੍ਰੋਲ ਡੀਜ਼ਲ ਅਰ ਰਸੋਈ ਗੈਸ ਰੋ ਜ਼ਰੂਰੀ ਸਟਾਕ ਮੌਜੂਦ ਹੈ। ਮੁੱਖ ਸਚਿਵ ਵੀ ਸ੍ਰੀਨਿਵਾਸ ਅੱਜ ਤੇਲ ਕੰਪਨੀਆਂ ਰਾ ਨੁਮਾਇੰਦਾ ਸਾਗੇ ਪੈਟ੍ਰੋਲੀਅਮ ਉਤਪਾਦਾਂ ਅਰ ਐਲਪੀਜੀ ਦੀ ਉਪਲਬਧਤਾ ਰਾ ਬਾਰਾ ਮਾਏ ਮੀਟਿੰਗ ਕੀਨੀ। ਕੰਪਨੀਆਂ ਦਾ ਰਾਜ ਸਤਰ ਦਾ ਸਮਨਵਯਕ ਮਨੋਜ ਗੁਪਤਾ ਬਤਾਇਓ ਕਿ ਸਰਕਾਰੀ ਤੇਲ ਕੰਪਨੀਆਂ ਪ੍ਰਦੇਸ਼ ਮਾਏ ਪੈਟ੍ਰੋਲ ਡੀਜ਼ਲ ਅਰ ਰਸੋਈ ਗੈਸ ਰੀ ਲਗਾਤਾਰ ਪੂਰਤੀ ਕਰ ਰਹੀ ਹੈ। ਸ੍ਰੀ ਗੁਪਤਾ ਜਨਤਾ ਨੂੰ ਘਬਰਾਹਟ ਮਾਏ ਗੈਰ ਜ਼ਰੂਰੀ ਈਂਧਨ ਭਰੋ ਨੀ ਕਰਨ ਦੀ ਅਰਜ਼ ਕੀਨੀ। ਇਹ ਵਿਚ ਪ੍ਰਦੇਸ਼ ਨੂੰ ਰਾਜ ਸਭਾ ਸਦੱਸਿਆ ਅਰ ਭਾਰਤੀ ਜਨਤਾ ਪਾਰਟੀ ਦਾ ਪ੍ਰਦੇਸ਼ ਅਧਿਅਕਸ਼ ਮਦਨ ਰਾਠੌੜ ਕਿਹਾ ਹੈ ਕਿ ਦੂਜਾ ਦੇਸ਼ਾਂ ਦੀ ਤੁਲਨਾ ਮਾਏ ਭਾਰਤ ਮਾਏ ਹਾਲਾਤ ਬਿਹਤਰ ਅਰ ਕਾਬੂ ਮਾਏ ਹੈ। ਵੈ ਜਨਤਾ ਨੂੰ ਜ਼ਰੂਰਤ ਰ ਮੁਜਬ ਤੇਲ ਦੀ ਖਰੀਦੀ ਕਰਨ ਦੀ ਅਰਜ਼ ਕੀਨੀ।
1: ਖਤਮ ਨਹੀਂ ਹੈ, ਬਰਾਬਰ ਮਿਲ ਰਿਹਾ ਹੈ, ਵਿਤਰਣ ਵਿਵਸਥਾ ਵੀ ਬਰਾਬਰ ਹੈ, ਪੈਟਰੋਲ ਪੰਪ ਸਟੋਰ ਵੀ ਉਪਲਬਧ ਹੈ। ਫਿਜ਼ੂਲ ਖਰਚੀ ਨਹੀਂ ਹੋਣਾ ਚਾਹੀਏ ਔਰ ਆਪਕੇ ਮਾਧਿਅਮ ਸੇ ਮੈਂ ਦੇਸ਼ ਕੀ ਜਨਤਾ ਕਾ ਵੀ ਆਹਵਾਨ ਕਰਨਾ ਚਾਹੂੰਗਾ ਕਿ ਇਨ ਪਰਿਸਥਿਤੀਆਂ ਮੇ ਸੰਯਮਿਤ ਤਰੀਕਾ ਅਪਣਾਏ, ਵਿਵਸਥਿਤ ਰੂਪ ਸੇ ਉਪਯੋਗ ਮੇ ਲੇ, ਆਵਸ਼ਕ ਕਾਮ ਸਭੀ ਕਰੇ, ਕੋਈ ਦਿੱਕਤ ਕੀ ਬਾਤ ਨਹੀਂ ਹੈ, ਜੋ ਜ਼ਰੂਰੀ ਹੈ ਵੋ ਸਭ ਕਾਮ ਕਰੇ, ਲੇਕਿਨ ਵਿਅਰਥ ਐਕਸਪੈਂਸਿਸ ਸੇ ਬਚੇ, ਫਾਲਤੂ ਅਪਵਯ ਸੇ ਬਚੇ, ਇਸਕਾ ਜ਼ਰੂਰ ਧਿਆਨ ਰੱਖਣੇ ਕੀ ਜ਼ਰੂਰਤ।
0: प्रदेश रा आंगनबाड़ी केंद्र में अब बच्चों ने उपमारी ठौड़ पौष्टिक न्यूट्री पुलाव खिलायो चावेला। उप मुख्यमंत्री और महिला और बाल विकास मंत्री दिया कुमारी आज जयपुर में नुआ न्यूट्री पुलाव रो नमूनो चाख्यो। वे कहो कि प्रदेश रा बच्चों सारू ओ पुलाव स्वाद रे मुजब है। उप मुख्यमंत्री इन्ना बेगोई आंगनबाड़िया में बच्चों ने दिया जावन वाला भोजन में शामिल करने बाबत कहो। ਦੀਆ ਕੁਮਾਰੀ ਬੱਚਿਆਂ ਨੇ ਨਾਸ਼ਤਾ ਮਾਈ ਮੁਰਮੁਰਾ ਰਿਠੌੜੀ ਸਮਾਨ ਦਰ ਵਾਲਾ ਦੂਜਾ ਬਿਹਤਰ ਅਰ ਪੌਸ਼ਟਿਕ ਆਹਾਰ ਰੋ ਵਿਕਲਪ ਤਿਆਰ ਕਰਨ ਦਾ ਹੁਕਮ ਵੀ ਦੇਣਾ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਧਾਨਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਰਾਤੇਤ ਰਾਜ ਮਾਏ ਕਰੀਬ 5,000 ਨੂਆ ਮਕਾਨ ਬਣਾਇਆ ਜਾਵੇਗਾ। ਇਹ ਰਾਤੇਤ ਹਰ ਪਾਤਰ ਜਣਾ ਨੇ ਖੁਦ ਨੂੰ ਪੱਕੋ ਮਕਾਨ ਬਣਾਉਣ ਸਾਰੂ ਕੇਂਦਰ ਸਰਕਾਰ ਦੀ ਓਰ ਨੂੰ 1.5 ਲੱਖ ਅਰ ਰਾਜ ਸਰਕਾਰ ਦੀ ਓਰ ਨੂੰ 1 ਲੱਖ ਰੁਪਏ ਦੀ ਸਬਸਿਡੀ ਦੀ ਜਾਵੇ ਹੈ। ਮੁੱਖ ਸਚਿਵ ਵੀ ਸ੍ਰੀਨਿਵਾਸ ਅੱਜ ਜੈਪੁਰ ਮਾਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਸਾਰੂ ਬਣਾਈ ਜੀ ਰਾਜ ਸਤਰੀ ਸੈਂਕਸ਼ਨਿੰਗ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਮਾਏ ਅਹਿਲਕਾਰਾਂ ਜਾਣਕਾਰੀ ਲੀਨੀ। ਇਹ ਯੋਜਨਾ ਦਾ ਤਹਿਤ 125 ਕਰੋੜ 60 ਲੱਖ ਰੁਪਏ ਦੀ ਸਬਸਿਡੀ ਦੀ ਜਾਵੇਗਾ। प्रदेश में स्वच्छ सर्वेक्षण का तहत न्यारी न्यारी ठोड़ा साफ सफाई का खास अभियान चलाया जा रहा है। जोधपुर में नगर निगम की ओर खास गेला और जनता रे आवन जावन दे ठोड़ा भीता माथे राजस्थानी संस्कृति और पर्यावरण में बचावन का संदेश से जुड़ी चित्रकारी करी जा रही है। पाली माई शहर ने रूपाड़ो बनावन सारू नगर निगम की ओर सिटीजन फीडबैक अभियान चलायो जा रो है। निगम का कमिश्नर नवीन भारद्वाज जनताओं QR कोड स्कैन कर फीडबैक देवन की अपील की है। जयपुर माई सहकारी मॉडल माथे आधारित भारत टैक्सी सेवा